0: ਤਾਂ ਨਹੀਂ ਜਾ ਰਹੇ ਤਾਂ ਕਹਿੰਦੇ ਯਾਰ ਤਾਂ ਛੋੜ ਲੈ ਲੋ ਤਾਂ ਛੋ ਛ ਲਾਕ ਨਹੀਂ ਛੱਡ ਇੰਨੀਆਂ ਕਹਿੰਦੇ ਯਾਰ ਪੇਸਿਓ ਉਹ ਤਾਂ ਛੋਨੇ ਵਾਸਤੇ ਨਹੀਂ ਥੀ ਤੇ ਸੁਣ ਲੈਣੇ ਵਾਸਤੇ ਨਹੀਂ ਥੀ ਤੇ ਸੁਣ ਲੈਣੇ ਸਨੇ ਸ਼ੇਲੋ ਯਾ ਬਿਲ ਸਰੇ ਸਾਰੇ ਸੀ ਨਾ ਜ਼ੋ ਕਨਾ ਸੇ ਕਾਂਟੀ ਸਾਈ ਕਨਾ ਸੇ ਦੇ ਸੀਲ ਤੇ ਸੁਣ ਕਨਾ ਸੀਰੇ ਕਨ ਗਲ ਚੋ ਸੇਲਾ ਕੰਸਾਂਸੇ ਕੋਈ ਹੱਤ ਇਨੋ ਹੱਤ ਬਾਇਸ ਇਲਾ ਉਸ ਚੀਨੇ ਤੇ ਤੰਤਾਂ ਸਟੋ ਦੇ ਨੀਲੇ ਕੁਤ ਆਜ਼ੇ ਤਨੀ ਤੇਲੇ ਦੀ ਪਾਸੇ ਤਿਲੇ ਹੱਤ ਇ ਬਾਇਸ ਇ ਸੀ ਹਾਉ ਤਨ ਹਾਉ ਅਯੂੰ ਵਰਨਾ ਸੀ ਸੇ ਆਸਾ ਬਰੀ ਨੇ ਚਾਈ ਨਾ ਖੇਬਿ ਚੋ ਦੀ ਜਿਸ ਕਿੰਤ ਹਾ ਦੇ ਹੱਤ ਇ ਕੋ ਕਾ ਤਾ ਲਾ ਬਰ ਸਾਂ ਰੋ ਇ ਸੀਉ ਹੱਤ ਇ ਹੈ ਖੈ ਤੇ ਤਨ ਤਾ ਲਾ ਤਨ ਤੇ ໂຕເຄລາຊີຕະຊະນາຕີລົງກະຊະນາຕີຫັດເດໄລເບີສານາຊີຍົງໄວຕາຕີເບກາດເດໂລລີເດໂດດອີໂຄເຄນາຕີລາຊີໂຄເຄເດໂດດໄນເຕຄຸດດິຊິທາວທາວຊັນເຊຕີລີເລດິຊິທາວຊີກໍຈາຍເລດຕີເຊັນຍາກາຍນາຊິໂຕເຊັນຍາກາຍນາຕີລູທາວຊີກູລີເລມອນລາດນີຕີລູຕີລາຕີເນສານໂອຕີເດຊຸນເນປາຍາເຄວຫັດ
1: ເດໂຕອີໂຕເດອາຍີນາກຣັບປານຍີລູເຊຊູກາວຫັດເບານຍີມໍລານຍີຊິວລິນລາເຕໂຕຕຽຊາໄປຊິນານດີໂຕດາເນັກຊີລາຊີດີຊິດຕະນຊິເລຫັດແຄຊິກະນາອາເຊຊຸນຊິກະນາອາຣຍາເຊຊຸນດີທັດຊິວລິນລຸຕິເຊຊິນດາຊິສຸສຸພະເດອີຫັດເດຊິສ ນໍ ດາຊໍທູເທນເຄອານໍຄໍລໍລໍຊິລູເຄວາດສຕຽວນາສນີ Seit also a seit also in a ne da de tankat sie hat ne ne ara chelula te we ha a seit as quick this is gospel song do it is tested on that on it don't is she it on don't is she this is kuta na la te you could have are some are still some but class at season couldn't do it ਇਸ ਪਿੱਤਰ ਖਾਹੇ ਲੋੜਾ ਇੰਗੇਜ਼ ਅਸ ਨ੍ਰਿਤਿਲ ਯੂ ਯਤ ਆਇਨਾ ਖੇਲਤੇ ਹੀ ਨ੍ਰਿਤਿਲ ਨੇ ਤਾਂ ਨਕਲਿਉ ਨ੍ਰਿਤਿਲ ਖਾਦਾ ਚਾਰੋ ਅਨੇ ਤਾਂ ਤੇ ਕੋੰਦਾ ਤੇ ਅਨ ਸਿੱਤਾ ਵੀ ਤਾਈਜ਼ਿਲ ਕੁਟ ਆਨੋ ਯੂ ਸਿੱਤਾ ਸਿਆ ਕਾਨੇ ਹੋਲ ਯਾ ਨੋ ਸਿਨੀ ਸਿਜੀ ਬੁਟ ਤਨ ਕੁ ਤੇ ਗਾਰੇ ਸਾ ਹੋਈ ਨਾਲ ਨੀ Five days cool the hood of Pranita. Berlin bother the hood of Pranita. Gee, the another question to get it. Gee, because you're in later. At the other, Tony, you know, till to you. I do so cost with you know that each other see. Each other see, I do the yard. At the bacon powder, don't get bacon powder in the dead. Who says they till you, Lilla? Who is so cool enough? Pe ya pe kununo e i bacon powder lete u sets beta ye be yin da le hatu yon de la la ta ke fine a la la hatu pe kin ni de test et na zont e zo hatte de bacon powder net si les a bacon powder hatte pe na ni le ko de lu kunen da se de tin do lo kesu le re ti
0: Not till go a connect seal. At that in a linear, they had a little. A tennis.
1: 그 테니 발라도 릴로 아티 시우 릴로 그 아시에 야가인 센다 아티 알아 콘슈 야 컨덱컨 아테니 테스네 메나스니 에 코네상시 아시 아시 컨상 에코노글 컨시 하토 옛 사라 에 수즈네 야옛 사트 티첸 릴루티 테카데 Tatene, Tatan Tigosile. The Kada had the test saladish on the Behala Yawl, but called Nagabit, Nayele. Yea, part. My young rose nib to Tiki, the Kildni. I call Hilly Larora, Connor Silila. Connor had the Connor Sensile. Say, oh,